0: ਪਾਰਟੀ ਕਰਨੀ ਬਣਦੀ ਹੈ।
1: ਉਹ ਪਾਰਟੀ ਦੀ ਕਸਰਤ ਤੈਨੂੰ ਹਾਲੇ ਪਾਰਟੀ ਕਰਦਾ ਤੇ ਹੈ ਤੂੰ।
2: ਬਾਜੀ ਉਸ ਦੌਰੇ ਤੇ ਕਰਨੇ ਕੇ ਬਾਅਦ ਇੱਕ ਵਾਰ ਵੀ ਆ ਆਏ ਹੋ।
1: ਹੋ ਗਏ ਬਹੁਤ ਸਾਲ ਹੋ ਗਏ, ਦਾਦੀ ਨੂੰ ਮਿਲਣ ਆਇਆ ਸੀ ਇੱਕ ਵਾਰੀ।
0: ਪਾਜੀ ਤੁਹਾਡੀ ਦਾਦੀ ਮੈਨੂੰ ਬਿੱਲੀ ਵਰਗੀ ਕਿਉਂ ਲੱਗ ਰਹੀ ਹੈ?
3: ਬਿੱਲੀ
1: ਤੂੰ ਲੱਗਦਾ ਤੂੰ ਪੈਗ ਲਾਏ ਹੋਇਆ।
3: ਤੂੰ ਇਦਾਂ ਕਰ, ਤੂੰ ਸੋ ਜਾ, ਆਰਾਮ ਕਰ।
0: ਨਹੀਂ ਪਾਜੀ, ਇੱਕ ਹੀ ਬੋਤਲ ਪੀਤੀ ਹੈ, ਜ਼ਿਆਦਾ ਨਹੀਂ ਪੀਤੀ, ਪਰ ਦਾਦੀ ਬਿੱਲੀ ਵਰਗੀ ਲੱਗ ਰਹੀ ਹੈ।
3: ਓਏ ਮੇਰੀ ਦਾਦੀ ਨਹੀਂ ਹੈ, ਉਸੇ ਗੋਰੀ ਦੀ ਦਾਦੀ ਹੋਣੀ ਹੈ। ਓਏ ਤੂੰ ਪੈ ਜਾ, ਓਏ ਤੂੰ ਸੋ ਜਾ,
1: ਮੇਰੀ ਫਲਾਈਟ ਹੈ, ਤੂੰ ਸੋ ਜਾ।
0: ਪਰ ਦਾਦੀ